ਹੋਈ ਨਾ ਰਹਿਤ ਬੂੜੇ ਕਲ ਮਾਸੋ ਕਦੀ ਨਾ ਲਾਏ ਅਰਜਨ ਖਾਨਾ ਲਾਏ ਹੋਈ ਨਾ ਰਹਿਤ ਬੂੜੇ ਕਲ ਮਾਸੋ ਕਦੀ ਨਾ ਲਾਏ ਹੋਈ ਨਾ ਰਹਿਤ